0: Ansa Guli Chanjishara, Sakur Tsejira, Lutin Ju.
1: Yuyi Lambar Sadunba, Gana Tsejira, Lutu Ju.
0: Beche Lutu.
1: Beche Lutu Rinchi.
2: Sinkin Nambatsu, Gongkamza. Tata ne Bejo Longtanyan Tele, Kong Kanki Longtanyan Che, Puja Lutu Kyo Chitu Suri. Xiam la Pu Rangjo Jo Mitsika, Nabrika Tse, Himjo Suwe, Zomre Nangwe, Puja Lutu La Yezo Ne. ਉਹ ਮੇਤਾ ਲੂ ਦਵਾ ਜੀਪ ਨਾਪੀ ਤਾ ਜ਼ਕਾ ਚਿਬਜੋ ਕੋ ਨੋਟੁੰ ਦੋਦੂ ਚਿਹੋਰੀ ਲੋ ਜ਼ਹਿਰੰਗਨੀ
3: ਜੀ ਜੀ ਜੀ ਦਿੰਕੋ ਵੀ ਦਿੰਜਿੰ ਜਾ ਯੇ ਟਿੰਬਾ ਜੁਗਾ ਟੁੰਤੇ ਜੀ ਨਿਆਮਾ ਯੰਗ ਵੰ ਵੰਜੋ ਸੰਗੀ ਚੰ ਜਾਤੀ ਗੁਰਾ ਮੇਮੋ ਪਾਦਾ ਚੁਆ ਚੀ ਗੋ ਲੰਗ ਗਾ ਚਾ ਜਿੰਨੀ ਰੰਗਦੀ ਵੂ ਥੋ ਦਿੰ ਚੀ ਹਿ ਦੂ ਸੀ ਦਾਂ ਸਗਾ ਵੰ ਜੰਗ ਨ ਵੰ ਜ਼ੰ ਸੀ ਬੇਨਾ ਦਿੰ ਚੀ ਗਾਂ ਰੰਗ ਜੁ ਸੇ ਮੰ ਚੀ ਦਿੰ ਦੀ ਲੇ ਗਾ ਦੋ ਨੰ ਸੀ ਦੀ ਚੋ ਚੰ ਦਾਂ ਯਾ ਸ਼ੇ ਮੰ ਵਾ ਸੀ ਬਾ ਦਿੰ ਮੇ ਜਾ ਬਾ ਗੰ ਜੁਨ ਦਾ ਬਾ ਜੀ ਸ਼ਾ ਗੇ ਚੀ ਗੋ ਲੁ ਗਾ ਗਾ ਚਾ ਜਿੰਨੀ ਚੀ ਜੋ ਲੁ ਗਾ ਗਾ ਚਾ ਯੇ ਬਾ ਰਾ ਨਿਮਾ ਨਾ ci jiu sam zhu ge nga cha yin ni dun yin ci nyam zi quan ge dan nu yin ci ge lan ge nga cha jing ni zhang di wu tou zu nan da be da ji ba gu tong gu zu xin ge dan ni dun ci xie dun du ge ci bai na ren mi yin qiong ren zhou ji de be na dun ji gang dun ge du sui da da ke de xin ge zhang jiu su men tu dun di le ge dong na xi de qiu xiang da ye xiang mei wa xi ba dun mei jia ba gun zhong da ba ji xia ge zu en yin na da zuo qie sa xing li guo le xie xin guo ya da qiu xiang yin na de ye xiang yin na de dun ka xin mo ji de gun zhong da li ge zha zhi suo qie de su cong ma yin na de zhou ge le zi quan ge Tani ci ge lu ge nga cha jing ni, ci jue lu ge nga cha ye pa ra nima na zong, ni na jie ke xing ge. Ci jue sum zhu ge nga cha ye ni, duen yin ci nyam zong, du se jie le xing ge.
2: Tani ci jue zhou, to re da ge nga cha nyi ni nima pom chen rin jor. Da da zo, rang di ci jue zhou ni si di ci jue zhou pa ra pom tong lo. Ci nye zhou nam lang yu ji nga cha ye ni dung pa mi rang gan se. Dem zhe si pa, pang dong jor, pa mong go ma pa, se kar ho. Ma ga ta jia pi lo ma sim do tun jor. Men, hui ni, duen mu jek pa ta gung rong dep ca wa se ar gui. Dweebzaan rukku saakor to ngoso jangzaa dunya saajyo. Nga ghlo, sempao xiaani noob do nyebsi jyo. Siyaa zooni do hachinu du. Nubzaan tsaamso to changanam hong. Rukki jeepata kao oto ne. Yeelam xialo, pulao trupi ci nyehyu yachi, laami. Taa peda dhimpa ci chudow thore taagi nga cha nyi ni nima pomi chayam dun jor. Nye chayam te pomi chayam dun jor ondu peda jeepa ki dabda te dabda tsoabri dao. Tine rangdi ci chudow ni sidi ci chudow pata kontot kisa lor kishita. Tine mon hui ni tui mo jayog pata gundron dap cawa chi eesha guyoze ta himba la chanko te kizu dao.
3: Ji.
2: Tine rukpa la chansu na tui abzaan rukku saakor to ngoso jangza dunya saju. Nga gulo. Sempao xiaani nuwaabdi nyimsi jo saa zonde do hachinu tu. Tine pulao trupi ci chela al chansu na ci nyekyu yachi laa mi zay dao.
3: Shela dan de jungwa mechu lung sum kanshi jiwi, yo xe che lung tsoba mang, xe ra ci jo ni, jo ji pa ra, la pa di xe gama ra xue rin, lo ju de zha che ra lung tso yo la do. Ci nye jing ni, la pa sengi chim de po ka zhe, xia lu cham se, lung jing yo wi zha che pa ba dang, che lung tso. Da mi de po pa dang, zha jing jo ju gara chue ting zon bi, xio de ra tu se gui bing o, zi kuen ge. Shela pa da jiban de no yin na, mechu lung sum ke kanshi jiwi, yo xe li na la, che lung tsoba mang zi kuen ge. Jada ci ju ni jo ji pa ra, la pa di xue gama xue rin, lo ju de zha qia lung tso yo la do zi kuen ge, di na da nima pa jiwa ji de ke nong la yin na la, lo ju li na da zha qia lung tso yo la do zi nong, mi sa ke jing gu ji xin ge.
2: Tene ta dawa ri ri la, jia yong ni xi ya do ge bap si ki cing ho ji u ro, tene pyo da ji pan da la chan tso na, bap si de ci pa suam, nga, ji, jo, ju ni, jo bi, jo nga, jo de, jo ji, jo ge, nye xu jie, nye xu nga, nye xu de, nye xu ji ji ji ko la yin zi do.
3: Ji ji ji. Gongli nang ni ke peda jiba ke da xin do di xio tsar guo, xiam la tering ke zaka ci xio guo la ngo zhen do di xio na?
2: Tene ta tereng ki zaka ci bjo xio na, tereng ne pu me ta lu dawa jie pi ci pa chuk suam, jie da gu pi ci nye bi, ri za pub, gama myun zhe, jung chu chu lang, chui chi jiam si, jiwa xian yu trang, pa di kal, pom tao xia da ha chi nup tu, tereng nam gu na poi nam gu ri, xio pa chu su doyen to nyingo chu su ni pa nye la do su tan sam kal, san ni pu yus jio bi, za pa san, jung chu san ni, nang ni pu yus jio nga, za pen pa, jung chu san mi, yi ni pu yus jio zhao, za ni ma,